ਚਾਰ ਵੀ ਸੂਰਜ ਸਭ ਸੂਰ ਤੋਂ ਸਰ ਗਇਓ ਕੁਰਾਨ ਚੂ ਛੋੜੀ ਬਾਤ ਦਸਟ ਤਸਬੀ ਨੂੰ ਬਤਾਓ ਮੇਰੇ ਕੁਫਰ ਵਿੱਚ ਲੱਗ ਜਾਵਈ ਛੋੜ ਇਬਾਦਤ ਸੱਟ ਤਸ ਮਤ ਉਮਰ ਕੁਫਰ ਵਿੱਚ ਲੰਘ ਜਾਵਈ ਸੋ ਮਲਕੇ ਨੂੰ ਕਿਉਂ ਫੇਰੇ ਦਈ ਮਤ ਓ ਮਲਕਾ ਗੁਸ ਜਾਵਈ ਹਜ ਪੜ੍ਹਨ ਦੀ ਤੇ ਕੁਲੋੜ ਰਕਾਈ ਘਰ ਯਾਰ ਪਿਆਰੀ ਏ ਮੁਹੰਮਦ ਬੂਟਾ।

0: ਆਈ ਹੋਪ ਸਾਰੇ ਵਧੀਆ ਹੋਗੇ ਤੇ ਤੁਹਾਨੂੰ ਅੱਜ ਦਾ ਸੌਂਗ ਕਾਫੀ ਵਧੀਆ ਲੱਗਿਆ ਹੋਵੇਗਾ ਤੇ ਅਗਰ ਤੁਹਾਨੂੰ ਇਸ ਟਾਈਪ ਦੇ ਸੌਂਗ ਕਾਫੀ ਵਧੀਆ ਲੱਗਦੇ ਨੇ ਤੇ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਦੀਜੀਏ ਤੇ ਇਸ ਸੌਂਗ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜੋ ਹੈ ਉਹ ਫੈਲਾ ਦੀਜੀਏ ਸ਼ੇਅਰ ਕਰ ਦੀਜੀਏ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦੀ ਰਹੇ ਔਰ ਅਸੀਂ ਵੀ ਇਸੇ ਟਾਈਪ ਦੇ ਬਿਹਤਰੀਨ ਬਿਹਤਰੀਨ ਸੌਂਗ ਇਸ ਚੈਨਲ ਤੇ ਲਾਉਂਦੇ ਰਹਾਂ ਸ਼ੁਕਰੀਆ
1: جس دھرتی سے جڑا ہے قلندر لال شہباز
2: اسی خطے کی بنی ہے آواز
1: جی اے ایف ایم نیٹورک
2: سندھ کی آواز
3: یا ٹریفک کا جام ہر پل فن جی ایف ایم بدلتی لائف کی ٹریجڈی